ਰਾਂਝਾ ਰਾਂਝਾ ਕਰਦੀ ਹੁਣ ਮੈਂ ਆਪੇ ਰਾਂਝਾ ਹੋ ਗਈ। ਸੂਫੀਓ ਕਾ ਕਲਾਮ ਗਾਤੇ ਗਾਤੇ ਆਬਿਦਾ ਪਰਵੀਨ ਖੁਦ ਸੂਫੀ ਹੋ ਗਈ। ਉਨਕੀ ਆਵਾਜ਼ ਅਬ ਇਬਾਦਤ ਕੀ ਆਵਾਜ਼ ਲਗਤੀ ਹੈ। ਮੌਲਾ ਕੋ ਪੁਕਾਰਤੀ ਹੈ ਤੋ ਲਗਤਾ ਹੈ ਕਿ ਹਾਂ, ਇਨਕੀ ਆਵਾਜ਼ ਜ਼ਰੂਰ ਉਸ ਤੱਕ ਪਹੁੰਚਤੀ ਹੋਗੀ। ਵੋ ਸੁਨਤਾ ਹੋਗਾ, ਸਿਦਕ ਸਦਾਕਤ ਕੀ ਆਵਾਜ਼। ਮਾਲਾ ਕਹੇ ਹੈ ਕਾਠ ਕੀ, ਤੂੰ ਕਿਉਂ ਫੇਰੇ ਮੋੜ, ਮਨ ਕਾ ਮਨ ਕਾ ਫੇਰਦੇ ਤੁਰਤ ਮਿਲਾ ਦੂੰ ਤੋਵੇ। ਆਵਿਦਾ ਕਬੀਰ ਕੀ ਮਾਰਫਤ ਪੁਕਾਰਤੀ ਹੈ ਉਸੇ, ਹਮ ਆਵਿਦਾ ਕੀ ਮਾਰਫਤ ਉਸੇ ਬੁਲਾ ਲੇਤੇ ਹੈਂ।